ਅੱਜ ਸਾਹਮਣੇ ਦੀ ਕਹਿ ਗਯੋ ਔਰ ਕਦੇ ਗਯੋ ਕਵਲ ਅਨੇਕ ਅੱਜ ਸਾਹਮਣੇ ਦੀ ਕਹਿ ਗਯੋ ਗਿਣਤਾ ਗਿਣਤਾ ਗਸ ਗਈ ਰੇ ਮਾਰੀ ਲਾਲ ਉਂਗ।